ਕੱਢਣ ਲੱਗਿਆ ਜਾਂਦ ਫੰਦ ਮੈਂ ਫੈਗੀ ਰੋਤੀ ਜਾਗ ਸੰਗਵਾਤੀ ਤੇ ਮੇਰੇ ਬੁਰੇ ਕਿਰੇ ਕੀ ਡਹੇਗੀ ਹਮ ਤੇ ਆਏ